ਤੇਰਾ ਦਰਾਦਾਨ ਹੋਏ ਉਮਰੇ ਦਰਾਦ ਤੇ ਅੱਲਾ ਨਿਕਰਬਾਨ ਹੋਵੇ ਉਮਰੇ ਦਰਾਦ ਤੇ ਅੱਲਾ ਨਿਕਰਬਾਨ ਅਲੀ ਦੇ ਅੰਮਾ